ਸਰੂਪਨਾ ਰੱਖਿਆ ਪਰਨ ਕੋਈ ਕਰਮ ਛੇ ਆਪ ਬੁਝਾ ਬਨਿਆ ਰਾਮ ਸਭ ਏਕ ਚੌਥ ਜਾਣੇ ਚੇ ਕੋਈ ਸਚ ਗੁਰ ਸੇਵਿਐ ਫਰਗਤ ਹੋਈ ਕੁਫਤ ਫਰਗਤ ਵਰ ਚੇ ਸਭ ਥਾਈ ਚੌਥੀ ਚੌਥ ਮਲਾ ਬਨਿਆ ਛਿਸਨਾ ਅਗਨ ਚਲੇ ਸੰਸਾਰ।

ਬਚਨ ਤਿਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਥੇ ਖਮ ਜਾਤ ਨਾਨਕ ਨਾਵੇ ਪਾਛ ਸਨਾਤ ਰਾਹ ਗੁਜਰੀ ਮਹਲਾਂ ਚੋਤਾਂ ਹਰ ਖੇ ਜਾਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਖੀਰੇ ਖਿਰਮ ਸਤਿਗੁਰ ਸਰਨਾਏ ਕਰਤੇ ਹਿਆ ਨਾਮ ਫਰਕਾਸ ਮੇਰੀ ਮੀਤ ਗੁਰਦੇਵ ਮੋਖੋ ਰਾਮ ਨਾਮ ਫਰਕਾਸ ਗੁਰਮਤ ਨਾਮ ਮੇਰਾ ਪ੍ਰਾਂਤ ਗਾਈ ਹਰ ਕੀਰ ਮੇਰੇ ਰਹਿ ਰਾਸ ਰਹਾ ਹਾਰ ਜਾਨ ਕੇਵਲ ਭਾਗ ਵਧੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੇ ਤਿਪਤਾ ਸੇ ਮਿਲ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਘੀਨ ਜਮ ਪਾਸ ਜੋ ਸਤਿਗੁਰ ਸਰਨ ਸੰਗ ਨੇ ਆਏ ਦ੍ਰਿਗ ਜੀਵੇ ਦ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਾਸਕ ਲਿਖਿਲੇ ਖਾਸ ਤਨ ਤਨ ਸਾਧ ਸੰਗਤ ਜਿਤ ਹਰ ਰਸ ਪਾਇਆ ਮਿਲ ਜਿਨ ਨਾਨਕ ਨਾਮ ਪ੍ਰਕਾਸ ਰਾਹ ਗੁਜਰੀ ਮਹਲਾ ਪੰਜਵਾਂ ਖਾਹੇ ਰੈਮਨ ਚਿਤਵੇ ਊਰਮ ਜਾ ਹਰ ਹਰ ਜੀਉ ਪਰਿਆ ਸੇਲ ਪਤਰ ਮੇ ਚਾਂਦ ਉਪਾਏ ਥਾਕਾ ਰਿਚਿਕ ਆਗੇ ਕਰ ਤਰਿਆ ਮੇਰੀ ਮਾਧੋ ਜੀ ਸਤਸੰਗ ਮਿਲੇ ਸੋ ਤਰਿਆ ਗੁਰ ਪਰਸਾ ਪਰਮ ਪਰ ਪਾਇਆ ਸੁਖੀ ਖਾਸ ਰਹਾਰਿਆ ਰਹਾ ਜਾਨਣ ਪਿਤ ਲੋਕ ਸੁਧ ਬਨੰਤ ਖੋਏ ਨਾ ਕਿਸ ਕੀ ਡਰਿਆ ਸਿਰ ਸਿਰ ਰਿਚਿਕ ਸੰਭਾਹੇ ਥਾਕੁਰ ਕਾਹੇ ਮਨ ਬੋ ਕਰਿਆ ਉਡੇ ਉਡਾਵੇ ਸੇ ਖੋ ਸਾਥ ਇਸ ਪਛੇ ਪਛਰੇ ਚਰਿਆ ਥਿਨ ਕਵਨ ਕਲਾਵੇ ਕਵਨ ਚਗਾਵੇ ਮਨ ਮੇ ਸਿਮਰਨ ਕਰਿਆ ਸਭਨ ਥਾਂ ਦਸ਼ਟਾ ਸਿਥਾਨ ਠਾਕੁਰ ਕਰ ਥਲ ਤਰਿਆ ਜਨ ਨਾਨਕ ਬਲ ਬਲ ਸਿਰ ਬਲ ਜਾਈਏ ਤੇਰਾ ਅੰਧਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੋਤਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਦੀ ਆਵੇ ਤੁਰ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀ ਤੁਮ ਮਾਰੇ ਜੀ ਤੂ ਜੀ ਆਕਾ ਦਾ ਥਾਰਾ ਹਰ ਦੀ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਗਤ ਗਤ ਅੰਧਰ ਸਰਬ ਨਿਰੰਧਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਥੇ ਇਕ ਬੇਖਾਰੀ ਜੀ ਸਭ ਤੇਰੇ ਛੋਜ ਵਿਰਾਨਾ ਤੂੰ ਆਪੇ ਤਾਤਾ ਆਪੇ ਬੁਕਥਾ ਜੀ ਹੋ ਤੁਰ ਬਿਨ ਅਵਨਾ ਜਾਨਾ ਤੂੰ ਪਾਰ ਬ੍ਰਹਮ ਬਿਅੰਤ ਬਿਅੰਤਾ ਜੀ ਤੇਰੀ ਕਿਆ ਗੁਣ ਆਖ ਵਖਾਨਾ ਜੋ ਸੇਵੇ ਤੁਰ ਜੀ ਜਿਨ ਨਾਨਕ ਦਿਨ ਕੁਰਬਾਨਾ ਹਰ ਦਿਆਵੇ ਹਰ ਦਿਆਵੇ ਤੂੰ ਜੀ ਸੇ ਚੰਜੁਗ ਮੈਂ ਸੁਖਵਾਸੀ ਸਹਿ ਮੁਕਤ ਸਹਿ ਮੁਕਤ ਪਈ ਜਿਨ ਹਤਿਆਇਆ ਜੀ ਤਿਨ ਤੂਤੀ ਜਮ ਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤਿਆਇਆ ਜੀ ਤਿਨ ਕਾ ਪਾਉ ਸਾ ਭਗਵਾਸੀ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸਹਿ ਤਨ ਜਿਨ ਹਰ ਤਿਆਇਆ ਜੀ ਜਿਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਬੰਦਰ ਜੀ ਤਰੇ ਜੀ ਬਰੇ ਬਿਅੰਤ ਬਿਅੰਤਾ ਤੇਰੀ ਭਗਤ ਸਲਾਹਾਂ ਤੂੰ ਜੀ ਹਰ ਨੇਕ ਨੇਕ ਨੰਤਾ ਤੇਰੀਅਨੇਕ ਰੇ ਹਰ ਪੂਜਾ ਜੀ ਥਪ ਥਾਪੇ ਜਾਪੇ ਬਿਅੰਤਾ ਤੇਰੀਅਨੇਕ ਪਰੇ ਪਾਉ ਸਿਮ੍ਰਿਤ ਸ਼ਾਸ ਜੀ ਕਰ ਕੀਰੀਆ ਕਤ ਕਰਮ ਕਰੰਤਾ ਸਹਿ ਭਗਤ ਸਹਿ ਭਗਤ ਬਲੇ ਜਿਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂ ਆਦ ਪੁਰਖਾ ਅਪਰੰਪਰ ਕਰਤਾ ਜੀ ਤੁਰ ਜੇਵਰ ਅਵਨਾ ਕੋਏ ਤੂ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਏ ਤੁਰ ਆਪੇ ਬਾਵੇ ਸੋਏ ਵਰਤੇ ਜੀ ਤੂੰ ਆਪੇ ਕਰੇ ਸੋ ਹੋਏ ਤੁਰ ਆਪੇ ਸਭ ਉਪਾਈ ਜੀ ਤੁਰ ਆਪੇ ਸਿਰਜ ਸਭ ਗੋਏ

ਕਿਆ ਨਹੀਂ ਗਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਹੀ ਸੋ ਪਾਵੇ ਸਰਾ ਸਿਵਰ ਸਲਾਹੇ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਬੁੱਕ ਸਭ ਗਵਾਇਆ ਹਰ ਸ਼ਾਂਤ ਸੁਖਮਨੀਆ ਹੀ ਵਸਿਆ ਜਿਨ ਇੱਛਾ ਸਭ ਪੁਜਾਇਆ ਸਦਾ ਖੁਰਪਾਨ ਕੀਤਾ ਗੁਰ ਵਿਤਹੋ ਜਿਸ ਤਿਆਂ ਹੀ ਬਣਿਆਇਆ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਕਾਰਸ ਬਾਗੇ ਕਾਰਸ ਬਾਗੇ ਸ਼ਬਦ ਵਾਜੇ ਖਲ ਜਿਤ ਕਰ ਦਰਿਆ ਪੰਜ ਤੂਤ ਤੁਰਵਾਸ ਕੀਤੇ ਕਾਲ ਕੰਤਕ ਮਰਿਆ ਤੁਰ ਕਰਮ ਪਾਇਆ ਤੂੰ ਜਿਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਸੁਖੋਆ ਤਿਤ ਕਰ ਅਨਹਦ ਵਾਜੇ ਮੰਦਾਵਨੀ ਮਹਲਾ ਪੰਜਵਾਂ ਥਾਲ ਵਿੱਚ